ਸਾਧਨ ਭਵਿਆ ਤੋਂ ਸਤਿਗੁਰ ਸੁਣਾਇਆ ਸਤਿਗੁਰ ਜਗਤ ਦਾਤਾ ਕੋਈ ਸਭ ਸੁਣਾ ਸੁਣਾਇਆ ਸਤਿਗੁਰ ਨੇ ਸਾਰੇ ਸੁਣਾ ਪਾਇਆ ਸਤਿ

ਪੌੜੀ ਪਰਤ ਕੇ ਮਨ ਭਾਵੇ ਸੁਣ ਚਿਤਕਾਮੇ ਨਾਨਕ ਮਾਂ ਬਾਹੇ ਦਾ ਤੋ ਨਾ ਲੈਣੀ ਪਾਉਂਦੇ ਇੱਕ ਮੂਲਾ ਪੁੱਜਣਾ ਆਪਣਾ ਅਨਹੋਤਾ ਬਣਾਉਂਦੇ ਹੁਣ ਸਾਡੀ ਕਾਣੀ ਜਾ ਉਹ ਸੁਣਿਆ ਸੁਣਾਉਂਦੇ ਇੱਕ ਮੰਗਲ ਸੀ।

ਇਕਨਾ ਨੂੰ ਤੋਂ ਮੈਂ ਬੈਤਾਪਤ ਉਠਾਇਆ, ਗੁਰ ਕਿਰਪਾ ਤੇ ਜਾਣਿਆ ਜਿਥੇ ਤੂੰ ਦਾ ਬਜਾਇਆ ਸਹਿਜੇ ਹੀ ਸਚ ਮਾਇਆ।

ਪਿਆਰ ਤੋਂ ਮਿਸਾਲ ਨਾ ਮਾਰੀਏ, ਜਿਹਾ ਕਾਲੇ ਕਾਲਾ ਪਿਓ ਨਾ ਪੁਚਾਰੀਏ, ਐਸੀ ਕਲਾ ਨਾ ਖੇੜੀ ਦਰਗੇ ਕੇ ਹਾਰੀਏ, ਪੜਿਆ ਤਿਉਂ ਮੀਆਂ ਵਿਚਾਰ ਕੇ ਵਿਚਾਰੀਏ, ਮੁੜ ਚਲੇ ਸੋਕੇ ਮਾਰੀਏ, ਮੁੜ ਚਲੇ ਸੋਕੇ ਮਾਰੀਏ।

ਨਾਮੀ ਸਾਧਨਾ ਮਾਰੀਏ ਜਿਹਾ ਕਾਲੇ ਕਾਲਾਂ ਤਿਉਂ ਨਾ ਪੁਚਾਰੀਏ ਐਸੀ ਕਲਾ ਨਾ ਖੇੜੀ ਦਰਗੇ ਕੇ ਹਾਰੀਏ ਪੜਿਆ ਤਿਉਂ ਮੀਆਂ ਵਿਚਾਰ ਵਿਚਾਰੀਏ ਮੋਚਲੇ ਸੋਕੇ ਮਾਰੀਏ ਮੋਚਲੇ ਸੋਕੇ ਮਾਰੀਏ।

ਸਮਾ ਲਿਆ ਕਰਦੇ ਚੰਗ ਲਿਆ ਨੇਤਰ ਪਿਖਾ ਲਿਆ ਕਸਮ ਛੋੜ ਜਨਗੜ ਵਿੱਚ ਵਿਚਾਰਿਆ ਸਤੂ ਹਰ ਵਿਚਾਰਿਆ।

0: ਦੇ ਪਵਿੱਤਰ
1: ਸਤਿਗੁਰੂ ਦਾ ਕਸਲਾ ਸੁਰਮਿਆਂ ਪਰਮਾਤਮਾ ਨੂੰ ਸਾਈਆਂ ਕੰਮ ਕਮਤ ਦਾ ਤਰਜਮਾ ਕਰਿਆ ਪੈ ਰਿਹਾ।

ਜਿਤ ਮੁਖ ਨਾਮ ਨਾ ਉਚਰੇ ਵਿਣ ਨਾਰਾਇਣ ਅਸਕਾਰ ਨਾਨਕ ਐਵੇਂ ਜਾਣੀਏ ਜਿਤ ਮੁਖ ਨਾਮ

ਪੋਥਰ ਨੂੰ ਇਸ ਰਾਹ ਚੁੱਕੀ ਬਾਪੂ ਆਪਣਾ ਪਹਿਲੇ ਕੌਲ ਸੰਗੇ ਜਾਣਾ ਨਾ ਨਹੀਂ ਅਰਜਤ ਕਰ ਬਹਣਗੇ ਮਦਾ ਕਿਸਰਾ ਕੇ ਪ੍ਰਖਰ ਮੁਝੇ ਮੂਰਖੇ ਨਾਮ।

ਮਨ ਚਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਮਨ ਚਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਮਨ ਚਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਮਨ ਚਿੰਦੜਾ।

ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਬਿੰਦਾ ਮਨ ਅੰਨ ਦਿਲ ਅੰਨ ਦਿਲ ਹੱਸ ਜੀਓ ਮਨ ਅੰਨ ਦਿਲ

ਅਮਰਤ ਵੇਲੇ ਉੱਥੇ ਆਲਸ ਕਹਿੰਦਾ ਸੌਂ ਜਾ, ਕਿ ਜਦੋਂ ਆਖੇ ਲੱਗ ਜਾਂਦਾ ਦੋ ਮਿੰਟ ਸੌ ਜਾ, ਫਿਰ ਦੋ ਮਿੰਟ ਕਈ ਘੰਟੇ ਬਣ ਜਾਂਦੇ। ਕਹਿੰਦੇ ਉਹ ਖਾਲਸਾ ਜਿਹੜਾ ਨਿਤ ਆਲਸ ਨਾਲ ਜੰਗ ਕਰਦਾ ਤੇ ਅੰਮ੍ਰਿਤ ਵੇਲਾ ਸੰਭਾਲਦਾ। ਖਾਲਸਾ ਸੋਏ ਕਰੇ ਨਿਤ ਜੰਗ।

ਉਦਾਸੀ ਸੰਪਰਦਾਇਕ ਤੁਸੀਂ ਸੁਣਿਆ ਹੋਵੇਗਾ ਉਦਾਸੀ ਸੰਪਰਦਾਇਕ ਇਹਦੇ ਵਿੱਚ ਭਾਈ ਪ੍ਰੇਮ ਦਾਸ ਹੋਏ ਨੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਅੰਮ੍ਰਿਤ ਛੱਕ ਕੇ ਤੇ ਭਾਈ ਪ੍ਰੇਮ ਸਿੰਘ ਸਜੇ ਨੇ ਤੇ 4-5 ਦਿਨ ਇਹਨਾਂ ਨੂੰ ਹੋ ਗਏ ਸੀ ਆਨੰਦਪੁਰ ਸਾਹਿਬ ਰਹਿੰਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਦਿਨ ਆਖਿਆ ਕਿ ਭਾਈ ਪ੍ਰੇਮ ਸਿੰਘ ਆਪਣੇ ਘਰ ਜਾਓ ਕਿਰਤ ਕਰੋ ਕਿਤਨੇ ਦਿਨ ਹੋ ਗਏ ਨੇ ਘਰ ਜਾਓ ਕਿਰਤ ਕਰੋ ਜਿਸ ਬੋਲੀ ਚ ਬਚਨ ਲਿਖੇ ਨੇ ਭਾਈ ਪ੍ਰੇਮ ਸਿੰਘ ਜੀ ਦੇ ਅੱਗੋਂ ਬਚਨ ਸੀ ਕਹਿੰਦੇ ਸਤਿਗੁਰੂ ਯਹਾਂ ਤੋਂ ਆਪਕੇ ਰੋਜ਼ ਦਰਸ਼ਨ ਪਾਪਤਾ ਹੂੰ ਆਪਣੇ ਸ਼ਹਿਰ ਜਾ ਕਰ ਘਰ ਜਾ ਕਰ ਆਪਕੇ ਦਰਸ਼ਨ ਕੀ ਇੱਛਾ ਹੋਈ ਤੇ ਕੈਸੇ ਦਰਸ਼ਨ ਕਰੂੰਗਾ ਇਸ ਬੋਲੀ ਚ ਲਿਖਿਆ ਖੜੇ ਖੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆ ਭਾਈ ਪ੍ਰੇਮ ਸਿੰਘ ਘਰ ਜਾਓ ਕਿਰਤ ਕਰੋ ਜਦੋਂ ਸਾਡੇ ਦਰਸ਼ਨਾਂ ਦੀ ਇੱਛਾ ਹੋਵੇ ਕਿਸੇ 5 ਅੰਮ੍ਰਿਤਧਾਰੀ ਗੁਰਸਿੱਖਾਂ ਦੇ ਦਰਸ਼ਨ ਕਰ ਲੈਣੇ ਉਹਨਾਂ ਵਿੱਚੋਂ ਤੈਨੂੰ ਮੇਰੇ ਦਰਸ਼ਨ ਹੋਣਗੇ ਆਖੋ ਸਤਨਾਮ ਹੁਣ ਕਿਸੇ ਬੰਦੇ ਨੂੰ ਕੋਈ ਗੱਲ ਕਰੋ ਨਾ ਤੇ ਉਹ ਅੱਗੋਂ ਸਿਰ ਲਾ ਦੇਵੇ ਜਾਂ ਹੱਥ ਜੋੜ ਦੇਵੇ ਜਾਂ ਸਤ ਵਚਨ ਕਵੇ ਤੇ ਇੰਜ ਲੱਗਦਾ ਤਸੱਲੀ ਹੋ ਗਈ ਉਹਨੇ ਨਾ ਸਿਰ ਲਾਇਆ ਨਾ ਹੱਥ ਜੋੜੇ ਖੜਾ ਉਸੇ ਚ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਬੋਲਦਾ ਨਹੀਂ ਬੜਾ ਨਿਮਾਣੇ ਹੋ ਕੇ ਕਹਿੰਦਾ ਸਤਿਗੁਰੂ ਆਪ ਜੀ ਦੇ ਬਚਨ ਸੱਤ ਨੇ ਕਿ 5 ਅੰਮ੍ਰਿਤਧਾਰੀ ਗੁਰਸਿੱਖਾਂ ਦੇ ਦਰਸ਼ਨ ਵਿੱਚੋਂ ਤੁਹਾਡੇ ਦਰਸ਼ਨ ਹੋਣਗੇ ਪਰ ਸਤਿਗੁਰੂ ਜੇ 5 ਮਿਲੇ ਹੀ ਨਾ ਇਹ 5 ਲੱਭਣੀਆਂ ਇਹ ਪੜੋ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਪ੍ਰੇਮ ਸਿੰਘ ਕਿਸੇ 1 ਅੰਮ੍ਰਿਤਧਾਰੀ ਗੁਰਸਿੱਖ ਦੇ ਦਰਸ਼ਨ ਕਰਨ ਲਈ ਭਾਵਨਾ ਨਾਲ ਤੈਨੂੰ ਉਹਦੇ ਵਿੱਚੋਂ ਮੇਰੇ ਦਰਸ਼ਨ ਆਉਣਗੇ ਕਹਿੰਦੇ ਉੱਥੇ ਹੀ ਉਹਦਾ ਹੱਥ ਉੱਥੇ ਹੀ ਸਿਰ ਉੱਥੇ ਹੀ ਸਰੀਰ ਹਿੱਲ ਜੁੱਲ ਨਹੀਂ ਸਤਿਗੁਰੂ ਦੂਜੀ ਵਾਰੀ ਕਹਿੰਦੇ ਬੋਲਦਾ ਨਹੀਂ ਕਹਿੰਦਾ ਸਤਿਗੁਰੂ ਆਪ ਜੀ ਦੇ ਬਚਨ ਸੱਤ ਨੇ ਪਰ ਇਹੋ ਜਿਹਾ ਸਮਾਂ ਬਣ ਜੇ ਸਤਿਗੁਰੂ ਇੱਕ ਵੀ ਨਾ ਮਿਲੇ ਮਹਾਰਾਜ ਜੀ ਹੁਣ ਅਗਲੀ ਗੱਲ ਕਿੱਡੀ ਵੱਡੀ ਕਹਿਤੀ ਗੁਰੂ ਗੋਬਿੰਦ ਸਿੰਘ ਕਹਿੰਦੇ ਭਾਈ ਪ੍ਰੇਮ ਸਿੰਘ ਅਗਰ ਇੱਕ ਵੀ ਨਾ ਮਿਲੇ ਤੂੰ ਖੁਦ ਕੇਸਾਂ ਸਣੇ ਇਸ਼ਨਾਨ ਕਰਕੇ ਨਿਤਨੇਮ ਕਰਕੇ ਸਿਮਰਨ ਕਰਕੇ ਤਿਆਰ ਵਰ ਤਿਆਰ ਹੋ ਕੇ ਦਰਪਣ ਸ਼ੀਸ਼ੇ ਨੂੰ ਕਿਹਾ ਤਿਆਰ ਵਰ ਤਿਆਰ ਹੋ ਕੇ ਦਰਪਣ ਆਪਣਾ ਮੁਖ ਦੇਖ ਲੈਣਾ ਤੈਨੂੰ ਆਪਣੇ ਮੁਖ ਚੋਂ ਹੀ ਮੇਰੇ ਦਰਸ਼ਨ ਆਉਣਗੇ ਆਖੋ ਸਤਨਾਮ ਇੰਨੀ ਵਡਿਆਈ ਕਿਸੇ ਨਹੀਂ ਦਿੱਤੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋਂ ਨਿਵਾਸ ਅਸੀਂ ਕੋਈ ਪੈਰਾਂ ਲਿਖਣ ਲੱਗੀਏ ਤੇ ਫਿਰ ਥੱਲੇ ਫੁੱਲ ਸਟਾਪ ਪਾ ਦਿੰਦੇ ਹਾਂ ਜਾਂ 2 ਲੀਕਾਂ ਪਾ ਦਿੰਦੇ ਹਾਂ ਵੀ ਇਹ ਪੈਰਾ ਖਤਮ ਹੋ ਗਿਆ ਤੁਸੀਂ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛੋ ਮਹਾਰਾਜ ਜੀ ਜਿੰਨੀ ਕੁ ਵਡਿਆਈ ਤੁਸੀਂ ਕਰਨੀ ਸੀ ਬਸ ਫੁੱਲ ਸਟਾਪ ਲਾਤਾ ਲਕੀਰਾਂ ਪਾਤੀਆਂ ਐਂਡ ਕਹਿੰਦੇ ਨਹੀਂ ਮੈਂ ਅੱਗੇ ਚੱਲਾਂਗਾ ਅੱਗੇ ਜਾ ਕੇ ਕੀ ਕਹਿੰਦੇ ਖਾਲਸਾ ਮੇਰੋ ਮੁੱਖ ਹੈ ਅੰਗਾ ਪਹਿਲਾਂ ਰੂਪ ਕਹਿੰਦੇ ਫਿਰ ਕਹਿੰਦੇ ਮੇਰੋ ਮੁੱਖ ਹੈ ਅੰਗਾ ਖਾਲਸੇ ਕਿਉਂ ਸਦ ਸਦ ਸੰਗਾ ਤੇ ਹੁਣ ਤੁਸੀਂ ਗੁਣ ਲੈਣਾ ਕੋਈ ਸੱਚਾ ਅੰਮ੍ਰਿਤਧਾਰੀ ਜਿਹਦਾ ਮਨ ਮਾਇਆ ਤੋਂ ਮਰਿਆ ਹੋਵੇ ਕਮਾਈ ਵਾਲਾ ਹੋਵੇ ਅਗਰ ਉਹ ਤੁਹਾਡੇ ਘਰ ਪ੍ਰਸ਼ਾਦਾ ਮਨ ਲਵੇ ਪਿਆਰਿਓ ਤੁਸੀਂ ਪ੍ਰਸ਼ਾਦਾ ਉਹਨੂੰ ਸ਼ਰਧਾ ਨਾ ਛਕਾਓ
ਕਹਿੰਦੇ ਬੁਰਕੀ ਤੋੜ ਕੇ ਮੁੱਖ ਵਿੱਚ ਉਹ ਪਾਏਗਾ ਗੁਰੂ ਗੋਬਿੰਦ ਸਿੰਘ ਜੀ, ਕਹਿੰਦੇ ਪਰ ਪਹੁੰਚੇਗੀ ਮੈਨੂੰ, ਇਹ ਮੇਰਾ ਖਾਲਸੇ ਸੱਚੇ ਸੁੱਚੇ ਦਾ ਮੁੱਖ ਮੇਰਾ ਮੁੱਖ ਹੈ, ਖਾਲਸਾ ਮੇਰਾ ਮੁੱਖ ਹੈ ਅੰਗਾ, ਇਹ ਮੇਰਾ ਅੰਗ ਖਾਲਸੇ ਕਿਉਂ ਸਦ ਸਦ ਸੰਗ। ਹੁਣ ਪੁੱਛੋ ਸਤਿਗੁਰੂ ਫੁੱਲ ਸਟਾਪ, ਲਕੀਰਾਂ ਪਾਤੀਆਂ ਐਂਡੇ ਜਾਂ ਹੋਰ ਅੱਗੇ? ਕਹਿੰਦੇ ਨਹੀਂ ਹੋਰ ਅੱਗੇ ਜਾਣਾ ਅਗਾਂਹ। ਕਹਿੰਦੇ ਖਾਲਸਾ ਮੇਰੋ ਪਿੰਡ ਪੁਰਾਣ, ਪਿੰਡ ਕਹਿੰਦੇ ਪਿੰਡੇ ਨੂੰ, ਤੇ ਵਿੱਚ ਜਿਹੜੇ ਪੁਰਾਣ ਚੱਲਦੇ ਨੇ ਇਹ ਨਾ ਹੁਣ ਪੁਰਾਣ ਤੇ ਪਿੰਡਾਂ ਵੀ ਕਿਸੇ ਕੰਮ ਨੇ। ਕਹਿੰਦੇ ਖਾਲਸਾ ਮੇਰਾ ਸਰੀਰ ਏ, ਖਾਲਸਾ ਮੇਰੇ ਪੁਰਾਣ ਨੇ, ਖਾਲਸਾ ਮੇਰੋ ਪਿੰਡ ਪੁਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਮਹਾਰਾਜ ਜੀ ਹੁਣ ਫੁੱਲ ਸਟਾਪ? ਕਹਿੰਦੇ ਨਹੀਂ ਹੋਰ ਅੱਗੇ, ਖਾਲਸਾ ਮੇਰੋ ਸੱਜਣ ਸੂਰਾ, ਹੁਣ ਹੱਦ ਹੋ ਗਈ ਜੇ, ਖਾਲਸਾ ਮੇਰੋ ਸਤਿਗੁਰੂ ਪੂਰਾ, ਆਖੋ ਸਤਨਾਮ। ਇੰਨੀ ਵਡਿਆਈ ਖਾਲਸੇ ਦਾ ਜਨਮ ਦਿਹਾੜਾ ਲੰਘਿਆ, ਮੈਂ ਤਾਂ ਇਹ ਦੋ ਮਿੰਟ ਆਪ ਜੀ ਦੇ ਕਿ ਆਪਣੇ ਖਾਲਸੇ ਨੂੰ ਇੰਨੀ ਵਡਿਆਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ੀ ਏ। ਪਰ ਅਖੀਰ ਤੇ ਇੱਕ ਗੱਲ ਕਹਿੰਦੇ ਆ, ਕਹਿੰਦੇ ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ, ਖਾਲਸਾ ਉਹ ਏ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ, ਜਿਹਨੂੰ ਮੈਂ ਮੰਨਾ। ਹੁਣ ਤੁਸੀਂ ਹੱਥ ਜੋੜ ਕੇ ਕਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਖਾਲਸਾ ਕਿਹਨੂੰ ਮੰਨਦੇ ਹੋ? ਤੇ ਫਿਰ ਨਿਸ਼ਾਨੀਆਂ ਦੱਸੀਆਂ ਜਿਹੜੀਆਂ ਅੱਜ ਤੁਸੀਂ ਸੁਣ ਰਹੇ ਹੋ, ਨਿਸ਼ਾਨੀਆਂ ਬੜੀਆਂ ਪਰ ਇੱਕ ਤੇ ਵਿਚਾਰ ਮਹਾਰਾਜ ਜੀ ਸੇਵਾ ਲੈਣ, ਜਿਹੜੀ ਇੱਕ ਨਿਸ਼ਾਨੀ ਅਸੀਂ ਬਾਰ ਬਾਰ ਪੜ੍ਹ ਰਹੇ ਹਾਂ, ਖਾਲਸਾ ਸੋ ਨਿਰਧਨ ਕੋ ਪਾਲੇ। ਇਹ ਨਿਰਧਨ ਨੂੰ ਪਾਲਣਾ ਪੰਜ ਤਰ੍ਹਾਂ ਦਾ ਜੀ, ਅੱਜ ਇੱਕ ਤਰ੍ਹਾਂ ਦਾ, ਅਗਲੀ ਵਾਰੀ ਦੂਸਰੀ ਤਰ੍ਹਾਂ ਦਾ, ਇੰਜ ਵਾਰੀ ਵਾਰੀ ਇਹ ਪ੍ਰਕਰਨ ਜਿੰਨਾ ਵੀ ਸਮਾਂ ਮਹਾਰਾਜ ਜੀ ਨੇ ਸੇਵਾ ਲੈਣੀ ਹੋਈ। ਖਾਲਸਾ ਉਹ ਨਹੀਂ ਜਿਹੜਾ ਆਪਣੇ ਆਪ ਨੂੰ ਆਪੇ ਖਾਲਸਾ ਕਵੇ, ਖਾਲਸਾ ਕੌਣ ਏ? ਸਤਿਗੁਰੂ ਕਹਿੰਦੇ ਜਿਹਨੂੰ ਮੈਂ ਖਾਲਸਾ ਮੰਨਾ, ਤੁਸੀਂ ਕਿਹਨੂੰ ਮੰਨਦੇ ਹੋ? ਤੇ ਫਿਰ ਖਾਲਸੇ ਦੇ ਗੁਣ ਦੱਸੇ ਨੇ, ਜਿਨ੍ਹਾਂ ਨੇ ਧਿਆਨ ਨਾਲ ਸੁਣੇ ਹੋਣਗੇ, ਮੁਬਾਰਕ, ਇੱਕ ਵਾਰੀ ਫਿਰ ਅਰਦਾਸ ਪੜ੍ਹ ਰਿਹਾ ਜ਼ਰੂਰ ਧਿਆਨ।

ਨਿਸ਼ਾਨੀ ਬੇਅੰਤ ਨੇ। ਖਾਲਸਾ ਸੋਏ ਜੋ ਨਿੰਦਾ ਤਿਆਗੇ, ਖਾਲਸਾ ਸੋਏ ਲੜੇ ਹੈ ਲਾਗੇ, ਖਾਲਸਾ ਸੋਏ ਪਰ ਦ੍ਰਿਸ਼ਟ ਤਿਆਗੇ, ਖਾਲਸਾ ਸੋਏ ਨਾਮ ਰਤ ਲਾਗੇ, ਖਾਲਸਾ ਸੋਏ ਗੁਰੂ ਹਿਤ ਲਾਵੇ, ਖਾਲਸਾ ਸੋਏ ਸਾਰ ਮੁਹਿ ਖਾਵੇ। ਪਰ ਕੇਵਲ ਇੱਕ ਗੁਣ ਨੂੰ ਲੈ ਕੇ ਸਤਿਗੁਰੂ ਜੀ ਸੇਵਾ ਲੈਣ, ਖਾਲਸਾ ਕੌਣ ਜਿਹੜਾ ਨਿਰਧਨ ਨੂੰ ਪਾਲੇ, ਤੇ ਪੰਜ ਤਰ੍ਹਾਂ ਦਾ ਜੀ ਨਿਰਧਨ ਨੂੰ ਪਾਲਣਾ, ਅੱਜ ਇੱਕ ਤਰ੍ਹਾਂ ਦਾ ਮਹਾਰਾਜ ਜੀ ਸੇਵਾ ਲੈ।

अत गरीब कोई विधवा ओदे बच्चे दी पढ़ाई दा साधन तुसी दसांद विच बनदे हो ये भी गुरु नूं पहुंचदा आखो सतनाम किसे गुरुद्वारे लई गए वो भी गुरु आ तरन तारण गए सी 101 अखंड पाठ सन ते रात दी हाजरी सी अजे 20 मिंट समा हैगा सी ते कमरे च लै गए कोई घड़ी चंगी आ गई तीन शरीरां दे दर्शन होए जिन्हां चों एक शरीर ने बाबा खड़क सिंह जी दे नाल 5-6 साल गृहस्थी च रहिंदिआं होइआं सेवा कीती ते चेहरे ते वैराग इन्ना दास ने नोट कीता कि ओदी अख दी पलक भी जिहड़ी ना किन्ना किन्ना चिर झपकदी नहीं सी जिहनूं कहिंदे ना शेर अख टिकाओ नाम जपण वाली रूह सी बंदगी वाली रूह सी वैराग सी नेत्रां च भी टिकाओ सी टिकाओ आम बंदे अंदर घबराहट हुंदी घबराहट कृपा हो जाए कितने किनका टिक जे किनका ही टिक जे बाण पढ़ते ना सुमनी साहब किनका एक जिस जीव सावे ताकी मेहमा कित क्या करो किनका ही नाम का टिक जे अडोल अवस्था मिलती मैं की दसना तुहानू कल दी गल के परसों दी एक बच्ची मैं 15 महीने दी होई 15 नहीं तो कोई 1.5 साल दी होई साडा मुंडा कहिंदा उहनूं खिडाण डिआ सी कहिंदा इहदीआं अखां नूं वेखो इह किन्ना किन्ना चिर पलक झपकदी नहीं मैं वाकई उह बच्ची वल वेख्या 1.5 साल दी उमर ते किन्ना किन्ना चिर ना ऐ शेर अख नाल मैं कि इह वी पिछले जन्म दी कोई आखो सतनाम पौड़ी चढ़ी बख्शिश तरन तारन इस तरह दर्शन होए ते फिर नाल दे मैनूं सांझां कहण लगे कहिंदे 6 साल बाबा खड़क सिंह जी नाल रहे कृष्ती नाल निभाई दास ने कहता मैं कहा कोई बचन सुनाओ महापुरशां दा फिर उन्हां बचन सुनाया कहिंदे बाबा खड़क सिंह जी एक दिन मैनू कहण लगे ओए पालकी बननी सोने दे छत्र झुलने ने वोटी दियां वालियां लैके आई एक जोड़ी कहिंदा मैं उदों घर जावां मन इहो ही कहे पता नहीं देंदी है कि नहीं कलेश ना पै जाए हर तरह दा हुंदा शरीर कई वारी ਕਹਿੰਦਾ ਘਰ ਜਾ ਕੇ ਜਦੋਂ ਗੱਲ ਕੀਤੀ ਤੇ ਮੰਨ ਗਈ ਦੋ ਜੋੜੇ ਸੀ ਘਰ ਚ ਵਾਲੀਆਂ ਦੇ ਦੋਵੇਂ ਲੈ ਆਈ ਇੱਕ ਭਾਰਾ ਸੀ ਤੇ ਇੱਕ ਹੌਲਾ ਸੀ ਕਹਿੰਦਾ ਮੈਂ ਪੁੱਛਿਆ ਵੀ ਕਿਹੜਾ ਲੈ ਜਾਵਾਂ ਸਵੇਰੇ ਬਾਬਾ ਜੀ ਨੇ ਮਹਾਂਪੁਰਸ਼ਾਂ ਨੇ ਕਿਹਾ ਤੇ ਕਹਿੰਦੇ ਵੀ ਉਹ ਕਹਿਣ ਲੱਗੀ ਵੀ ਹਲਕਾ ਹੀ ਲੈ ਜਾਵਾਂ ਕਹਿੰਦਾ ਮੈਂ ਇੱਕ ਵਾਰੀ ਕਿਹਾ ਵੀ ਤੂੰ ਆ ਦੂਸਰਾ ਦੇ ਭਾਰਾ ਕਹਿੰਦਾ ਨਾ ਮੰਨੀ ਨਹੀਂ ਇਹ ਨਹੀਂ ਮੈਂ ਦੇਣਾ ਵੀ ਆ ਦੂਸਰਾ ਕਹਿੰਦੇ ਮੈਂ ਸ਼ੁਕਰ ਕੀਤਾ ਬਈ ਚਲ ਕੋਈ ਤੇ ਦਿੱਤਾ ਸੂ ਘਰ ਦੀ ਲਹਾਜ ਨਹੀਂ ਤੇ ਜਾ ਕੇ ਕੀ ਕਹਿੰਦਾ ਜੀ ਦਿੱਤਾ ਹੀ ਨਹੀਂ ਮਿਲਿਆ ਕਹਿੰਦੇ ਅਗਲੇ ਦਿਨ ਮੈਂ ਕਾਗਜ਼ ਦੀ ਪੁੜੀ ਚੋਂ ਜੋੜਾ ਬੰਨਿਆ ਵਾਲੀਆਂ ਦਾ ਤੇ ਮਹਾਂਪੁਰਸ਼ਾਂ ਬਾਬਾ ਜੀ ਦੇ ਬਾਬਾ ਖੜਕ ਸਿੰਘ ਜੀ ਦੇ ਚਰਨਾਂ 'ਚ ਰੱਖਿਆ ਤੇ ਜੋੜਾ ਵੇਖ ਕੇ ਕਹਿੰਦੇ ਹਲਕਾ ਲਿਆਇਆ ਹਲਕਾ ਲਿਆਇਆ ਕਮਾਈ ਜ਼ਿੰਦਗੀ ਲਾਤੀ ਲਿਖੇ
ਦਾਸ ਨੇ ਇਹੋ ਜਿਹਾ ਮਹਾਂਪੁਰਸ਼ ਕੋਈ ਨਹੀਂ ਵੇਖਿਆ ਜਿਹੜਾ ਆਪਣੀ ਪਹਿਲੇ ਜੀਵਨ ਨੂੰ ਸੰਗਤ ਚ ਖੋਲ ਕੇ ਸੁਣਾ ਦੇ ਖੋਲ ਕੇ ਸੁਣਾ ਦੇ ਇਹ ਬਾਬਾ ਖੜਕ ਸਿੰਘ ਜੀ ਦੀ ਬਾਤ ਸੀ। ਆਪਣਾ ਪਹਿਲਾ ਜੀਵਨ ਕਈ ਵਾਰੀ ਖੋਲ ਕੇ ਸੁਣਾ ਦਿੰਦੇ। ਪਊ ਪਿੰਡ ਪਹਿਲੇ ਸੇਵਾ ਉਹਨਾਂ ਨੇ ਕਰਾਈ ਬਾਬਾ ਖੜਕ ਗੁਰਦੁਆਰਾ ਜਦੋਂ ਸ਼ੁਰੂ ਹੋਇਆ ਉਹ ਸਾਨੂੰ ਦੱਸਦੇ ਆ ਵੀ ਮੂੜੇ ਤੇ ਬਹਿ ਜਾਂਦੇ ਸੀ ਤੇ ਕਹਿੰਦੇ ਸੀ ਵੀ ਆ ਦੋ ਪਿੰਡ ਛੱਡ ਕੇ ਇੱਕ ਮਾਈ ਏ ਮਾਈ ਸੰਤੀ ਉਹਦੇ ਦਰਸ਼ਨ ਕਰਾਓ। ਕਹਿੰਦੇ ਅਸੀਂ ਕਹਿਣਾ ਬਾਬਾ ਖੜਕ ਸਿੰਘ ਜੀ ਬਾਬਾ ਜੀ ਤੁਹਾਨੂੰ ਮਾਈ ਨਾਲ ਕੀ ਕੰਮ ਪੈ ਗਿਆ ਤੁਸੀਂ ਕੀ ਮਾਈ ਦੇ ਕਿਉਂ ਦਰਸ਼ਨ ਕਰਦੇ। ਕਹਿੰਦੇ ਨਹੀਂ ਸਾਨੂੰ ਉਹਦੇ ਦਰਸ਼ਨ ਕਰਾਓ ਫਿਰ ਆਪ ਸੁਣਾਉਣਾ। ਕਹਿੰਦੇ ਉਸ ਮਾਈ ਦੇ ਘਰ ਅਸੀਂ ਚਾਰ ਪੰਜ ਜਣਿਆਂ ਨੇ ਰਾਤੀ ਚੋਰੀ ਕੀਤੀ। ਬਾਬਾ ਖੜਕ ਸਿੰਘ ਨੇ ਆਪਣੀ ਗੱਲ ਆਪ ਸੁਣਾਉਣੀ ਬੜੀ ਔਖੀ ਹੈ। ਕਹਿੰਦੇ ਸੰਨ ਲਾਈ ਸੀ ਸੰਨ ਬਾਬਾ ਖੜਕ ਸਿੰਘ ਨੇ ਆਪ ਵਜਨ ਸੁਣਾਇਆ। ਕਹਿੰਦੇ ਸੰਨ ਲਾਈ ਸੀ ਕੰਧ ਸੀ ਆਢੀ ਚੌੜੀ ਸੰਨ ਲਾਈ ਵੀ ਅੱਜ ਇੱਥੇ ਕੋਈ ਫੌਜ ਦਾ ਸੀ ਕਰਨ ਲੱਗੇ ਕੌਣ ਕਹਿੰਦੇ ਇਹਦੀ ਚੋਰੀ ਕਰਨੀ ਤੇ ਸੰਨ ਲਾਈ ਤੇ ਕਹਿੰਦੇ ਅਸੀਂ ਪਹਿਲਾ ਬੰਦਾ ਅੰਦਰ ਭੇਜਿਆ ਸੰਨ ਰਾਹੀਂ ਚੱਲ ਅੰਦਰ। ਕਹਿੰਦੇ ਅੰਦਰੋਂ ਮਾਈ ਨੇ ਉਹਦੇ ਵਾਲ ਫੜ ਲਏ ਸੀ ਤੇ ਕੰਧ ਨਾਲ ਲੱਤਾਂ ਲਾ ਲਈਆਂ ਨਾ ਉਹਨੂੰ ਪਿੱਛੇ ਨੂੰ ਆਉਣ ਦੇਵੇ ਨਾ ਅੱਗੇ ਨੂੰ ਤੇ ਕਹਿੰਦੇ ਫਿਰ ਕੰਧ ਟੱਪ ਕੇ ਉਹਨੂੰ ਛੁਡਾਇਆ ਤੇ ਕਹਿੰਦੇ ਅਸੀਂ ਉਹ ਮਾਈ ਨੂੰ ਮਿਲਣਾ ਚਾਹੁੰਦੇ ਹਾਂ ਬੜੀ ਦਲੇਰ ਸੀ ਉਹ ਸਤਨਾਮ ਪਿਆਰੇ ਕੋਈ ਮਹਾਂਪੁਰਸ਼ ਇੰਜ ਆਪਣੀ ਪਹਿਲੀ ਤੇ ਸੁਣਾ ਕੇ ਕਹਿੰਦੇ ਸੀ ਕਹਿੰਦੇ ਅਸੀਂ ਚੋਰਾਂ ਦੀ ਨਾਨੀ ਆ ਬਾਬਾ ਖੜਕ ਬਦਮਾਸ਼ਾਂ ਦੀ ਨਾਨੀ ਆ। ਕਹਿੰਦੇ ਸਭ ਕੁਝ ਚੱਟ ਕੇ ਆਏ ਆ ਚੱਟ ਕੇ ਕੁਛ ਨੀ ਕਿਤੇ ਵੀ ਤਾਂ ਇੱਧਰ ਆਏ ਆ ਇੱਧਰ ਫਿਰ ਇਹੋ ਜਿਹੇ ਆਏ ਗੁਰੂ ਦੇ ਬੰਨੇ ਇਹੋ ਜਿਹਾ ਜੀਵਨ ਸੁੱਟ ਤੱਕ ਪਿਆਰਿਓ ਬਸ ਕਿਆ ਬਾਤ ਹੈ ਪਹਿਲਾਂ ਸਭ ਕੁਛ ਛੱਡਦਾ ਐਸੇ ਗੁਰ ਕੋ ਬਲ ਬਲ ਜਾਈਏ।

ਭੂਖ ਸਦ ਮਾਰ ਇਹ ਬਹਿਦਾਤ ਤੇਰੀ ਦਾਤਾ ਸਦਾ ਉਸ ਦੀ ਰਜਾਏ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਕਰਦੇ ਹਨ ਜਿਵੇਂ ਕਬੀਰ ਜੀ ਕਹਿ

ਦੇ ਨਾਮ ਦਾ ਕਦੇ ਨਿਵਾਸ ਨਹੀਂ ਹੋ ਸਕਦਾ। ਨਾਮ ਟਿਕੇਗਾ ਜਿੱਥੇ ਨਿਮਰਤਾ ਹੈ, ਜਿੱਥੇ ਆਪਾ ਪਰਮੇਸ਼ਰ ਪ੍ਰੈਣ ਹੋ ਗਿਆ ਫਿਰ ਨਾਮ ਟਿਕੇਗਾ। ਜਿੱਥੇ ਅਹੰਕਾਰ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕੱਠਾਏ। ਇਸ ਲਈ

ਵਾਹਿਗੁਰੂ ਦੀ ਉਸਤਤੀ ਕਰਦੇ ਆ। ਹੇ ਵਾਹਿਗੁਰੂ, ਸਭ ਖੰਡ ਬ੍ਰਹਿਮੰਡ, ਇਹ ਧਰਤ ਆਕਾਸ਼, ਕੋਟ ਬ੍ਰਹਿਮੰਡਾਂ ਦੇ ਵਿੱਚ ਤੂੰ ਆਪ ਹੀ ਤਾਂ ਵਸ ਰਿਹਾ, ਕੋਈ ਦੂਸਰਾ ਹੈ ਹੀ ਨਹੀਂ।

ਨਾਮ ਜਪਦਿਆਂ ਜਪਦਿਆਂ ਐਸੀ ਬਿਰਤੀ ਆਪ ਦੀ ਬ੍ਰਹਮ ਗਿਆਨੀਆਂ ਦੀ ਅਵਸਥਾ ਪ੍ਰਾਪਤ ਹੋਈ ਕਿ ਠਾਕਰਾਂ ਦੇ ਇਸ਼ਨਾਨ ਕਰਨ ਲਈ ਜਲ ਭਰਨ ਗਏ ਤੇ ਮਨ ਵਿੱਚ ਖਿਆਲ ਆਇਆ ਬਈ 42 ਲੱਖ ਜੀ ਜਲ ਮੇਂ ਹੋਤੇ ਬੀਠਲ ਪੈਦਾ ਕਾਹੇ ਕਰੋ। 42 ਲੱਖ ਜੂਨ ਜਲ ਵਿੱਚ ਹੈ, 42 ਲੱਖ ਜੂਨ ਇਸ ਧਰਤ ਆਕਾਸ਼ ਤੇ ਹੈ। ਹੁਣ ਬੀਠਲ ਨੂੰ ਮੈਂ ਵੱਖਰਾ ਕਿਵੇਂ ਭੋਗ ਲਵਾਵਾਂ? ਹੇ ਭਗਵਾਨ, ਹੇ ਈਸ਼ਵਰ, ਹੇ ਵਾਹਿਗੁਰੂ, ਜਿੱਥੇ ਕਿੱਥੇ ਤੂੰ ਹੀ ਤੂੰ ਹੈ, ਕੋਈ ਦੂਸਰਾ ਨਜ਼ਰ ਹੀ ਨਹੀਂ ਆਉਂਦਾ।

ਦੀ ਪੈਜ ਸਵਾਰਦਾ ਰੱਖਿਆ ਕਰਦਾ ਕਿਉਂਕਿ ਹਜ਼ੂਰ ਦਾ ਬਚਨ ਹੈ ਜਿਨ੍ਹਾਂ ਨੇ ਆਪਾ ਗੁਰੂ ਦੇ ਅਰਪਣ ਕਰ ਦਿੱਤਾ ਉਹਨਾਂ ਦੇ ਕਾਰਜਾਂ ਵਿੱਚ ਉਹ ਆਪ ਸਹਾਈ ਹੋਇਆ ਮਨ ਬੇਚੈ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਕੋਈ ਪਿਆਰ ਭਾਵਨਾ ਸਿਦਕ ਦੇ ਨਾਲ ਸਿਮਰਨ ਕਰੇ ਗੁਰੂ ਦਾ ਬਣ ਕੇ ਸਿਮਰਨ ਕਰੇ ਫਿਰ ਗੁਰੂ ਹਰ ਵੇਲੇ ਉਹਨਾਂ ਦੇ ਨਾਲ ਹੈ ਆਪ ਰੱਖਿਆ ਕਰਦਾ ਸਦਨਾ ਭਗਤ ਜੀ ਭਾਵੇਂ ਜਾਤ ਦੇ ਕਸਾਈ ਸਨ ਪਰ ਆਪ ਨੂੰ ਪ੍ਰੇਮ ਲਗਨ ਸੀ ਭਗਤੀ ਦਾ ਪਿਆਰ ਸੀ ਕਿਉਂਕਿ ਜਾਤਾਂ ਤਾਂ ਸੰਸਾਰ ਨੇ ਬਣਾਈਆਂ ਹਨ ਨਿਰੰਕਾਰ ਨੇ ਨਹੀਂ ਹਜ਼ੂਰ ਦਾ ਬਚਨ ਹੈ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇਂ ਜਿਨ ਕੀ ਲੇਖੇ ਪਤ ਪਵੇ ਚੰਗੇ ਸੇਈ ਕੇ ਜਿਹੜੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕਰਦੇ ਹਨ ਮਾਲਕ ਦੇ ਨਿਰਮਲ ਭਉ ਵਿੱਚ ਰਹਿੰਦੇ ਹਨ ਉਹਨਾਂ ਦੀ ਭਗਤੀ ਕੀਤੀ ਹੋਈ ਗੁਰੂ ਦਰ ਤੇ ਪ੍ਰਵਾਨ ਹੋ ਜਾਂਦੀ ਹੈ ਇਹਨਾਂ ਦੇ ਭਗਤੀ ਭਾਵ ਪੁਰਬਲੇ ਕਰਮ ਭਗਤੀ ਭਾਵ ਵਾਲੇ ਸਨ ਜਾਤ ਦੇ ਕਸਾਈ ਹੋਣ ਦੇ ਬਾਵਜੂਦ ਵੀ ਜਿੱਥੇ ਕੋਈ ਸਤਸੰਗ ਹੋਵੇ ਮਹਾਂਪੁਰਖਾਂ ਦੀ ਸੰਗਤ ਮਿਲੇ ਉੱਥੇ ਬੜੇ ਪਿਆਰ ਦੇ ਨਾਲ ਕਰਨੀ ਸਮਾਂ ਬੀਤਦਾ ਗਿਆ ਪਿਤਾਂਬਰ ਦਾ ਜੋ ਕੰਮ ਸੀ ਉਹ ਹੈ ਮਾਸ ਵੇਚਣਾ ਇੱਕ ਸਾਧੂ ਨੇ ਇਹਨਾਂ ਨੂੰ ਸਾਲਗ੍ਰਾਮ ਦਿੱਤਾ ਸਦਨਾ ਜੀ ਨੇ ਇਸ ਸਾਲਗ੍ਰਾਮ ਨੂੰ ਆਪਣਾ ਭਗਵਾਨ ਹਾਜ਼ਰ ਨਾਜ਼ਰ ਸਮਝ ਕੇ ਸਿਰਫ ਪੂਜਿਆ ਹੀ ਨਹੀਂ ਆਪਣੀ ਤਕੜੀ ਦਾ ਵੱਟਾ ਵੀ ਬਣਾ ਲਿਆ ਕਿ ਜੇ ਘੱਟ ਤੋਲਾਂ ਤਾਂ ਭਗਵਾਨ ਮੇਰੇ ਕੋਲ ਬੈਠਾ ਮੇਰੇ ਭਲੇ ਬੁਰੇ ਕੰਮਾਂ ਨੂੰ ਹਰ ਵੇਲੇ ਤੱਕ ਰਿਹਾ ਆਪ ਹਰ ਵੇਲੇ ਸੱਚੇ ਦਿਲੋਂ ਮਾਲਕ ਦਾ ਸਿਮਰਨ ਵੀ ਕਰਦੇ ਹਨ ਤੇ ਆਪਣਾ ਸੰਸਾਰਕ ਕਾਰ ਵਿਹਾਰ ਵੀ ਕਰਦੇ ਹਨ ਕਿਉਂਕਿ ਕਾਰ ਵਿਹਾਰ ਜਿਹੋ ਜਿਹਾ ਕੋਈ ਕਾਰ ਵਿਹਾਰ ਕਰਦਾ ਉਹ ਜਿਹਾ ਉਸਦਾ ਨਾਮ ਪੈ ਜਾਂਦਾ ਜਿਵੇਂ ਕੋਈ ਬਜਾਜੀ ਵੇਚਦਾ ਤਾਂ ਬਜਾਜ ਹੋ ਗਿਆ ਭਗਤ ਕਬੀਰ ਜੀ ਕੱਪੜੇ ਦੀ ਬੁਣਤੀ ਦਾ ਕੰਮ ਕਰਦੇ ਸਨ ਜੁਲਾਇਆ ਕਰਕੇ ਨਾਮ ਮਸ਼ਹੂਰ ਹੋ ਗਿਆ ਭਗਤ ਰਵਿਦਾਸ ਜੀ ਚਮਾਰ ਦਾ ਕੰਮ ਕਰਦੇ ਸਨ ਚਮਾਰ ਕਰਕੇ ਪ੍ਰਸਿੱਧ ਹੋ ਗਏ ਨਾਮਦੇਵ ਜੀ ਸ਼ਿੰਭੇ ਸਨ ਕੱਪੜੇ ਸਿਉਣ ਵਾਲੇ ਸਨ ਲੋਕੀ ਸ਼ਿੰਭਾ ਕਰਕੇ ਪੁਕਾਰਨ ਲੱਗੇ ਸਦਨਾ ਕਸਾਈ ਬੇਸ਼ੱਕ ਮਾਸ ਵੇਚਦਾ ਸੀ ਪਰ ਮਨ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਹੋਇਆ ਲੋਕ ਬੜੀ ਈਰਖਾ ਕਰਦੇ ਹਨ ਸ਼ੰਕਾਵਾਦੀਆਂ ਨੇ ਕਈ ਤਰ੍ਹਾਂ ਦੇ ਚਰਚੇ ਕਰਨੇ ਭਈ ਇਹ ਸਾਲਗ੍ਰਾਮ ਨੂੰ ਵੱਟੇ ਦੀ ਥਾਂ ਤੇ ਵਰਤ ਕੇ ਸਾਰਾ ਦਿਨ ਮਾਸ ਵੇਚਦਾ ਰਹਿੰਦਾ ਕਿਤਨੀ ਬੇਅਦਬੀ ਕਰਦਾ ਇੱਕ ਸੰਤ ਨੇ ਆ ਕੇ ਸਦਰੇ ਨੂੰ ਕਿਹਾ ਬਈ ਇਹ ਸਾਲਗ੍ਰਾਮ ਮੈਨੂੰ ਦੇ ਦੇ ਤੂੰ ਵੱਟੇ ਨਾਲ ਮਾਸ ਤੋਲ ਲਿਆ ਕਰ ਤੇ ਮੈਂ ਇਹਦੀ ਪੂਜਾ ਕਰਿਆ ਕਰਾਂਗਾ ਰੱਬ ਦੇ ਰੰਗ ਵਿੱਚ ਰੱਤੇ ਹੋਏ ਭਗਤ ਸਦਨਾ ਜੀ ਸਮਝ ਗਏ ਭਈ ਇਹ ਸਾਲਗ੍ਰਾਮ ਲੈ ਜਾਣਾ ਚਾਹੁੰਦਾ ਚਲੋ ਲੈ ਜਾਏ ਕੋਈ ਗੱਲ ਨਹੀਂ ਦੇ ਦਿੱਤਾ ਸਾਧੂ ਨੇ ਜਾ ਕੇ ਇਸ਼ਨਾਨ ਕਰਾਇਆ ਮੰਤਰ ਪੜ੍ਹੇ ਪੂਜਾ ਕੀਤੀ ਬੜੇ ਸੋਹਣੇ ਧੂਫ ਦਿਖਾਏ ਜੋ ਕੁਝ ਵੀ ਕਰ ਸਕਦਾ ਸੀ ਕਰਮ ਕਾਂਡ ਕੀਤੇ ਰਾਤ ਨੂੰ ਜਦੋਂ ਸੁੱਤਾ ਤਾਂ ਸਾਲਗ੍ਰਾਮ ਨੇ ਆ ਕੇ ਆਖਿਆ ਬਈ ਮੈਂ ਤਾਂ ਬੜਾ ਖੁਸ਼ ਸਾਂ ਸਦਨੇ ਦੇ ਪਾਸ ਤੂੰ ਮੈਨੂੰ ਉਥੋਂ ਚੁੱਕ ਕੇ ਕਿਉਂ ਲਿਆਇਆ
ਤੂੰ ਮੇਰੇ ਭਗਤ ਕੋਲੋਂ ਮੈਨੂੰ ਕਿਉਂ ਵਿਛੋੜਿਆ। ਜਦੋਂ ਇਹ ਆਵਾਜ਼ ਇਸ ਸੰਤ ਨੂੰ ਆਈ, ਹੁਣ ਰਾਤ ਨੂੰ ਨੀਂਦ ਨਹੀਂ ਆਉਂਦੀ, ਮਨ ਵਿੱਚ ਪਛਤਾਵਾ ਕੀਤਾ ਵੀ ਕਦੋਂ ਦਿਨ ਚੜ੍ਹੇ ਤੇ ਮੈਂ ਇਹ ਸਾਲਗ੍ਰਾਮ ਵਾਪਸ ਕਰਕੇ ਆਵਾਂ, ਕਿਤੇ ਕੋਈ ਮੈਨੂੰ ਸ਼ਰਾਪ ਹੀ ਨਾ ਲੱਗ ਜਾਵੇ। ਸਵੇਰੇ ਆ ਕੇ ਸਾਲਗ੍ਰਾਮ ਵਾਪਸ ਕੀਤਾ, ਮਾਫੀ ਮੰਗੀ ਭਗਤ ਸਦਨਾ ਜੀ ਤੋਂ ਤੇ ਭਗਤ ਸਦਨਾ ਜੀ ਨੂੰ ਸਾਰਾ ਰਾਤ ਦਾ ਸੁਪਨਾ ਦੱਸ ਦਿੱਤਾ। ਤਾਂ ਅੱਜ ਸਦਨਾ ਜੀ ਦਾ ਮਨ ਹੋਰ ਸਿਮਰਨ ਵੱਲ ਜੁੜ ਗਿਆ। ਵੇਖਿਆ ਬਈ ਹਰ ਵੇਲੇ ਪਰਮੇਸ਼ਰ ਮੈਨੂੰ ਵੇਖ ਰਿਹਾ, ਮੇਰੇ ਨਾਲ ਹੈ। ਹੁਣ ਮਾਸ ਵੇਚਣਾ ਵੀ ਆਪ ਦਾ ਜੀ ਨਹੀਂ ਲੱਗਦਾ। ਨੇਤ ਦੇ ਨਾਲ ਸ਼ਹਿਰ ਦੇ ਇੱਕ ਵੱਡੇ ਬੰਦੇ ਨੇ ਆਖਿਆ, ਸਦਨਿਆ ਮਾਸ ਦੀ ਲੋੜ ਸੀ ਭਾਈ। ਕਹਿਣ ਲੱਗਾ, ਜੀ ਮੈਂ ਤਾਂ ਹੁਣ ਵੇਚ ਬੈਠਾ ਹਾਂ ਤੇ ਹੁਣ ਕੱਲ ਬੱਕਰਾ ਬਣਾਵਾਂਗਾ ਤੇ ਲੈ ਲੈਣਾ। ਆਖਿਆ, ਨਹੀਂ ਮੈਨੂੰ ਤਾਂ ਹੁਣ ਲੋੜ ਹੈ। ਮਨ ਵਿੱਚ ਸੋਚਿਆ ਬਈ ਚਲੋ ਕੁਝ ਹਿੱਸਾ ਬੱਕਰੇ ਦਾ ਕੱਟ ਕੇ ਇਸ ਨੂੰ ਦੇ ਦਿੰਦੇ ਹਾਂ ਤੇ ਬਾਕੀ ਕੱਲ ਵੇਚ ਲਵਾਂਗੇ, ਮਾਰਾਂਗੇ ਨਹੀਂ ਤਾਂ ਕਿ ਮੁਸ਼ਕ ਨਾ ਜਾਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਸ਼ਾਮ ਦਾ ਸਮਾਂ ਹੈ, ਛੁਰੀ ਲੈ ਕੇ ਸਦਨਾ ਜਦੋਂ ਬੱਕਰੇ ਨੂੰ ਵੱਢਣ ਗਿਆ ਨਾ, ਭਈ ਇੱਕ ਲੱਤ ਵੱਢ ਕੇ ਦੇ ਦਿੰਦੇ ਹਾਂ ਤਾਂ ਬੱਕਰਾ ਖਿੜ ਖਿੜਾ ਕੇ ਹੱਸ ਪਿਆ। ਤੇ ਜਦੋਂ ਹੱਸਿਆ ਤੇ ਫਿਰ ਨਾਲ ਹੀ ਆਖਿਆ, ਸਦਨਿਆ ਅੱਜ ਨਵੀਂ ਭਾਜੀ ਪਾਉਣ ਲੱਗਿਆ ਮੇਰੇ ਨਾਲ। ਸਦਨਾ ਹੈਰਾਨ ਹੋ ਗਿਆ ਵੀ ਜਾਨਵਰ ਬੋਲ ਰਿਹਾ, ਕਿਉਂ ਨਵੀਂ ਭਾਜੀ ਕਿਹੜੀ ਪਾਉਣ ਲੱਗਾ ਭਾਈ। ਤੇ ਬੱਕਰਾ ਕਹਿਣ ਲੱਗਾ, ਬਈ ਅੱਗੇ ਕਈ ਵਾਰੀ ਮੈਂ ਕਸਾਈ ਬਣਿਆ ਤੇ ਤੂੰ ਬੱਕਰਾ ਬਣਿਆ, ਕਦੀ ਤੂੰ ਕਸਾਈ ਤੇ ਮੈਂ ਬੱਕਰਾ। ਇਹ ਤਾਂ ਭਾਈ ਸਾਹਿਬ ਆਪਣਾ ਤੁਰਿਆ ਆ ਰਿਹਾ ਕਈਆਂ ਜਨਮਾਂ ਦਾ, ਪਰ ਅੱਜ ਤੂੰ ਨਵੀਂ ਭਾਜੀ ਪਾਉਣ ਲੱਗਿਆ, ਮੇਰੀ ਇੱਕ ਲੱਕ ਵੱਢ ਕੇ ਦੇ ਦੇਗਾ ਤੇ ਮੈਂ ਸਾਰੀ ਰਾਤ ਤੜਫਦਾ ਰਵਾਂਗਾ ਤੇ ਅਗਲੇ ਜਨਮ ਵਿੱਚ ਤੈਨੂੰ ਵੀ ਇਹ ਪਾਪ ਭੁਗਤਣਾ ਪਵੇਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਗਤ ਸਦਨਾ ਜੀ ਨੂੰ ਗਿਆਨ ਹੋ ਗਿਆ ਕਿ ਜੀਵ ਹੱਤਿਆ ਨਹੀਂ ਕਰਨੀ, ਪਰ ਮਜਬੂਰੀ ਸੀ। ਪਿਤਾ ਪਿਤਾਮਰਾਂ ਦਾ ਜਿਹੜਾ ਕੰਮ ਤੁਰਿਆ ਆਉਂਦਾ ਸੀ, ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋਈ, ਅੱਜ ਇਹ ਮਾਸ ਵੇਚਣਾ ਛੱਡ ਦਿੱਤਾ ਤੇ ਪ੍ਰਭੂ ਭਗਤੀ ਵਿੱਚ ਲੱਗ ਗਿਆ। ਅਵਸਰ ਲੱਜਿਆ ਰਾਖ ਲੇਹੋ ਸਦਨਾ ਜਨ ਤੋਰਾ।

जो बेनती करके अपने अंदर ले आई, महाराज आओ इथे ही छक लो प्रसाद, ते रात हुण किथे जाओगे, रात भी इथे ही गुजार लो। बड़े प्यार दे नाल भोजन तैयार कीता। भगत सदना जी जदों छकन लगे तां कोल बह के पखे दी सेवा कर रही है, जिवें पत्नी अपने पति दी सेवा करदी है, पर अंदर इस दे जहर भरिया होया सी। इस दी उम्र छुटेरी है, आदमी इसका वडेरी उम्र दा सी ते रोगी सी, जिस करके इसका मन बेईमान हो गया। संत जी हुण किधर जाओगे, इत्थे ही रात कट लो ना। विशाही कर दिती। भगत सदना जी प्रभु सिमरन विच जुड़े होए, अज इत्थे आराम करन लगे तां अद्धी रात नूं हार शिंगार करके आ गई। कहन लगी, आप आए हो तां हुण मेरी भी श्रद्धा पूरी करो। कामातुर होके हाव भाव करन लगी ते भगत सदना जी झट उठ के खड़े हो गए। आख्या, तू तो मेरी भैन है, ते भैन नूं इस तरह नहीं करना चाहिए, तू मेरी भैन दे बराबर है, असी इस नरक विच नहीं पै सकते। ओ, मन विच उसने सोचिया, भाई शायद मेरे बीमार पति नूं वेख के डर गए, ये डर गए हन मेरे बीमार पति नूं वेख के। झट जाके अपने पति का सिर वड दिता ते सिर लैके आई। कहन लगी, संत जी ऐसे दा ही डर सी ना, आ मैं मार दिता, क्योंकि नित दा रोगी है, इसने मरना ही सी, और मैं तुहाडे नाल साधुआं वाले कपड़े पाके मैं तुहाडे नाल जिंदगी बितावांगी। भगत सदना जी जान गए कि पता नहीं किस जन्म दा पाप दा बदला ये सामने आ रहे है। कलंकनी है सानू हथ ना लावी, दुष्टनीय तेरा संसार ते आया त्रिग है, जेरे अपने जीवन नू पवित्र नहीं रखदे उना दा त्रिग कार है संसार ते आउना। उचारण करो श्री वाहिगुरु। बड़े तरले ले, बड़िया मिन्नतां कीतियां, पर भगत जी नू क्रोध आ गया। चंडालनी है कल जुगने, अगे ही मैं पापां दा भागी हां, दर बदर ठोकरां खा रहा, भगवान दे द्वार ते अपने मंदे कर्मां दी माफी लैण लई चलिया, बख्शिश लैण लई चलिया। कहन लगी, जे तू मेरी गल ना मनेगा तां फिर तू जा इत्थों भी नहीं सकदा। भगत जी झट बाहर निकलन लगे तां इसने चीक चिहाड़ा पा लिया, वे लोको मैं लुटी गई, मैं मारी गई, मेरे पति नू कतल करके मेरा जन्म भ्रष्ट करना चाहुंदा सी ए संत, ते हुण भजन लग्या। लोग कठे हो गए महले दे, फड़ लिया। भगत जी रब दे रंग विच मस्त होए होए, भई वेखो निरंकार की करदा, ओदा सिमरन जो करदे हां ओदे बदले सानू की देंदा। पकड़ के लोगां ने हाकम दे हाथ विच दे दिता, ते उस हाकम ने एक नहीं सोची, दो नहीं सोची, कुछ नहीं सोचिया, कहन लगा इस नू दीवार दे विच चिन दियो। जां चिनन लगे तां होर भगत सदना दे मन विच एक ख्याल आया, भगवान नू मेहना मारन लगा, निरप कन्या के कारने एक पयो भेखदारी, कामारती सुहारती वांकी पैज सुवारी। एक निरप कन्या दे कारने एक तिरखान ने विष्णु दा रूप बनाया सी, पखंडी बनया सी, पूजा बनाईया लकड़ां दियां, ते तू उस लड़की दा प्यार वेख के उस त्रिखान दे अंदर आके वश के तू प्रत्यक्ष दर्शन दिते सन, ओ तां भेख तारी सी, उदी रखिया कीती, ते मेरी नहीं कर रहा,
ਫਿਰ ਵੀ ਜਦੋਂ ਕੁਝ ਨਹੀਂ ਬਣਿਆ ਤਾਂ ਫਿਰ ਭਗਵਾਨ ਨੂੰ ਮਿਹਣਾ ਮਾਰਿਆ ਵੀ ਤੇਰਾ ਨਾਮ ਜਪ ਕੇ ਵੀ ਜੇ ਕਰਮ ਨਾਸ਼ ਨਹੀਂ ਹੋਣੇ ਤਾਂ ਫਿਰ ਤੇਰੇ ਨਾਮ ਜਪਣ ਦਾ ਕੀ ਫਾਇਦਾ ਹੈ। ਸ਼ੇਰ ਦੀ ਸ਼ਰਨ ਵਿੱਚ ਜਾ ਕੇ ਵੀ ਜੇ ਗਿੱਦੜਾਂ ਕੋਲੋਂ ਡਰਨਾ ਹੈ ਤਾਂ ਫਿਰ ਉਹ ਸ਼ੇਰ ਕਾਹਦਾ ਹੋਇਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਹੁਣ ਦੀਵਾਰ ਚਿਣੀ ਜਾ ਰਹੀ ਹੈ, ਤਿਉਂ ਤਿਉਂ ਕਹੀ ਜਾ ਰਿਹਾ, ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ। ਇੱਕ ਸ਼ਾਂਤੀ ਬੂੰਦ ਲਈ ਚਾਤਰਕ ਕਿਤਨਾ ਤੜਫਦਾ ਹੈ, ਪਰ ਜੇ ਉਹ ਮਰ ਜਾਵੇ ਪਿਆਸਾ ਤੇ ਫਿਰ ਉਸਨੂੰ ਚੁੱਕ ਕੇ ਸਾਗਰ ਵਿੱਚ ਸੁੱਟ ਦਈਏ ਤਾਂ ਕਿਹੜਾ ਫਾਇਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ। ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਉ, ਬੂਡ ਮੂਏ ਨੌਕਾ ਮਿਲੇ ਕਹੁ ਕਾਹੇ ਚਡਾਵੋ। ਜੇ ਡੁੱਬ ਜਾਵੇ ਮਨੁੱਖ ਨਦੀ ਵਿੱਚ ਤੇ ਫਿਰ ਬਾਅਦ ਵਿੱਚ ਉਹਨੂੰ ਬੇੜੀ ਦਈਏ ਤਾਂ ਕੀ ਫਾਇਦਾ ਹੈ। ਤੇ ਜਦੋਂ ਵੇਖਿਆ ਨਾ ਹੁਣ ਥੋੜੀ ਜਿਹੀ ਦੀਵਾਰ ਦੋ ਕੁ ਇੱਟਾਂ ਲੱਗਣਗੀਆਂ ਤੇ ਮੂੰਹ ਲੁਕ ਜਾਏਗਾ ਤੇ ਹੁਣ ਸਾਰਾ ਸਿਮਰਨ ਦਾ ਭਜਨ ਦਾ ਜਿਹੜਾ ਮਨ ਵਿੱਚ ਅਹੰਕਾਰ ਆਇਆ ਸੀ ਨਾ ਉਹ ਸਾਰਾ ਟੁੱਟ ਗਿਆ। ਹੇ ਨਿਰੰਕਾਰ ਮੈਂ ਭੁੱਲ ਗਿਆ, ਮੈਂ ਤਾਂ ਗੁਨਾਹਗਾਰ ਹਾਂ, ਮੈਂ ਇਹ ਤੈਨੂੰ ਮਿਹਣੇ ਮਾਰਨ ਲੱਗ ਗਿਆ। ਮੈਂ ਨਹੀਂ ਕਿਛ ਹਉ ਨਹੀਂ ਕਿਛ ਆਹੇ ਨਾ ਮੋਰਾ, ਅਵਸਰ ਲੱਜਿਆ ਰਾਖ ਲਿਓ ਸਦਨਾ ਜਨ ਤੋਰਾ। ਜਦੋਂ ਕਿਹਾ ਨਾ ਮੈਂ ਨਹੀਂ, ਕਿਉਂਕਿ ਜਦੋਂ ਮੈਂ ਆ ਗਈ ਉਦੋਂ ਫਿਰ ਹਿਸਾਬ ਹੈ। ਉਚਾਰਨ ਕਰੋ ਸ੍ਰੀ ਬਾਬਾ ਆਨੰਦ ਸਿੰਘ ਜੀ ਮਹਾਰਾਜ। ਕਲੇਰਾਂ ਵਾਲਿਆਂ ਦੇ ਪਾਸ ਇੱਕ ਸੰਤ ਸਮਾਗਮ ਹੋਇਆ, ਮਹਾਂਪੁਰਸ਼ਾਂ ਦਾ, ਪੂਰਨ ਬ੍ਰਹਮ ਗਿਆਨੀਆਂ ਦਾ ਇਕੱਠ ਹੋਇਆ। ਤੇ ਫਿਰ ਬਾਬਾ ਜੀ ਕਹਿਣ ਲੱਗੇ, ਭਾਈ ਸਦਨੇ ਨੇ ਸਿਮਰਨ ਕੀਤਾ ਸੀ, ਨਾਮ ਜਪਿਆ ਸੀ, ਪਰ ਉਸ ਨੂੰ ਸਜ਼ਾ ਕਿਉਂ ਮਿਲੀ ਦੱਸੋ। ਤਾਂ ਸਾਰੇ ਮਹਾਂਪੁਰਖ ਕਹਿਣ ਲੱਗੇ, ਮਹਾਰਾਜ ਫਿਰ ਇਸਦਾ ਜਵਾਬ ਜੇ ਤੁਸੀਂ ਦਿਓ ਤਾਂ ਬੜੀ ਕਿਰਪਾ ਹੋਵੇਗੀ। ਕਿਉਂਕਿ ਜਾਣਦੇ ਸਨ ਭਾਈ ਸਾਰਿਆਂ ਸੰਤਾਂ ਵਿੱਚੋਂ ਸ਼੍ਰੋਮਣੀ ਸੰਤ ਹਨ, ਪੂਰਨ ਬ੍ਰਹਮ ਗਿਆਨੀ ਹਨ, ਜੋ ਪ੍ਰਤੱਖ ਗੁਰੂ ਨਾਨਕ ਨੂੰ ਰੋਜ਼ ਭੋਗ ਲਵਾਇਆ ਕਰਦੇ ਸਨ। ਮਹਾਰਾਜ ਆਪ ਕਿਰਪਾ ਕਰੋ, ਸਦਨੇ ਨੂੰ ਕਿਉਂ ਸਜ਼ਾ ਮਿਲੀ? ਤਾਂ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ, ਸਦਨੇ ਨੂੰ ਤਾਂ ਸਜ਼ਾ ਮਿਲੀ ਜੇ ਆਪ ਬਣਿਆ, ਅਕਾਲ ਪੁਰਖ ਵਾਹਿਗੁਰੂ ਨੂੰ ਈਸ਼ਵਰ ਨੂੰ ਮਿਹਣਾ ਮਾਰਿਆ ਬਈ ਨਿਰਪ ਕੰਨਿਆ ਕੇ ਕਾਰਨੇ ਇੱਕ ਭਇਓ ਵੇਖਦਾਰੀ, ਕਾਮਾਰਤੀ ਸਵਾਰਥੀ ਵਾਂਕੀ ਪੈ ਜੀ ਸਵਾਰੀ, ਮੈਂ ਤਾਂ ਤੇਰਾ ਸਿਮਰਨ ਕਰਨ ਵਾਲਾ, ਤੂੰ ਤਾਂ ਇੱਕ ਕਾਮਾਰਤੀ ਦੀ ਪੈ ਜੀ ਸਵਾਰੀ। ਤੇ ਜਦੋਂ ਫਿਰ ਅਹੰਕਾਰ ਦੂਰ ਹੋ ਗਿਆ, ਜਦੋਂ ਕਿਹਾ ਕਿ ਮੈਂ ਨਹੀਂ ਕਿਛ ਹਉ ਨਹੀਂ ਕਿਛ ਆਏ ਨਾ ਮੋਰਾ, ਅਵਸਰ ਲੱਜਾ ਰਾਖ ਦਿਓ ਸਦਨਾ ਜਨ ਤੋਰਾ, ਜਦੋਂ ਕਿਹਾ ਨਾ ਮੈਂ ਨਹੀਂ ਤਾਂ ਉਸ ਵੇਲੇ ਉਹ ਦੀਵਾਰ ਦੀਆਂ ਇੱਟਾਂ ਉੱਡੀਆਂ, ਹਨੇਰੀ ਆਈ ਤੇ ਪਾਪੀ ਪੁਰਸ਼ ਜਿਹੜੇ ਸਜ਼ਾ ਦੀਵਾਰੇ ਸਨ ਉਹਨਾਂ ਨੂੰ ਸੱਟਾਂ ਲੱਗੀਆਂ, ਮੂੰਹ ਦੀ ਖਾ ਕੇ ਵਾਪਸ ਮੁੜੇ ਤੇ ਭਗਤ ਸਦਨਾ ਜੀ ਦੀ ਜੈ ਜੈਕਾਰ ਹੋਈ। ਆਖਰੀ ਤੁਕਾਂ ਵਿੱਚ ਭਗਤ ਸਦਨਾ ਜੀ ਕਹਿ ਰਹੇ ਹਨ, ਮੈਂ ਨਹੀਂ ਕਿਛ ਹਾਂ ਨਹੀਂ।

ਸਾਹਿਬ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਧ ਸੰਗਤ ਜੀ ਹੋ ਪਿਆਰ ਸਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਖਾਲਸਾ ਪੰਥ ਦੇ ਆਗਮਨ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ ਇਸ ਉਪਲਕਸ਼ ਵਿਚ ਪਹਿਲਾਂ ਦੋ ਤਿੰਨ ਮਿੰਟ ਵਾਸਤੇ ਇਸ ਮੌਕੇ ਦਾ ਰਾਗ ਪਵਿੱਤਰ ਬਾਣੀ ਚ ਸਲੋਕ ਗਾਇਨ ਕਰਾਂਗੇ ਉਸ ਤੋਂ ਉਪਰੰਤ ਇੱਕ ਸ਼ਬਦ ਹੋਰ ਗਾਇਨ ਕਰਕੇ ਆਪਾਂ ਸੁਖਮਾਂ ਦੇ ਜਾਚ ਖਵਾਂਗੇ ਪਿਆਰ ਨਾਲ ਸਰਵਨ ਕਰੋ।

ਸਤਿਕਾਰ ਗੁਰਸਾਧ ਸਿੰਘ ਜੀਓ ਇੱਕ ਜਕਾਰਾ ਸਾਰੇ ਰਲ ਕੇ ਬੁਲਾਈਏ ਬੋਲੇ ਸੋਨਿਆਲ ਵੀ ਇਕੱਠੇ ਔਰ ਸਤਿ ਸ੍ਰੀ ਅਕਾਲ ਵੀ ਇਕੱਠੇ ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਸੁਰ ਦੇਣ ਆਓ ਸਾਰੇ ਕੋਲੋਂ ਰਸਨਾ ਪੁੱਤਰ।

ਚਾਰ ਚੁਕਾਰੇ ਹੋਰ ਛੱਡਣੇ ਹਨ ਔਰ ਜਿਸ ਤਰ੍ਹਾਂ ਸੂਰਮੇ ਜੰਗ ਵਿੱਚ ਜੋਸ਼ ਦੇ ਨਾਲ ਅੱਗੇ ਵਧਦੇ ਹੋਏ ਚੁਕਾਰੇ ਛੱਡਦੇ ਹਨ ਇਸੇ ਤਰ੍ਹਾਂ ਹੀ ਸਾਰਿਆਂ ਨੇ ਹੱਥ ਖੜੇ ਕਰਕੇ ਚੜ੍ਹਦੀ ਕਲਾ ਵਿੱਚ ਜਕਾਰਾ ਛੱਡਣਾ ਤਾਂ ਕਿ ਇਹ ਸਾਡੀ ਗੂੰਜ ਕਲਗੀਆਂ ਵਾਲੇ ਦੇ ਚਰਨਾਂ ਤੱਕ ਪਹੁੰਚੇ। ਪਾਕਿਸਤਾਨ ਦੇ ਨਾਲ ਜਿਸ ਵੇਲੇ 1972 ਦੀ ਲੜਾਈ ਲੱਗੀ ਤਾਂ ਫੌਜੀ ਜਿਹੜੇ ਸਨ ਪਿਛਾ ਹਟੇ ਤਾਂ ਉਸ ਵਕਤ ਇੱਕ ਹਿੰਦੂ ਕੈਪਟਨ ਨੇ ਭੱਜਦੇ ਹੋਏ ਫੌਜੀਆਂ ਨੂੰ ਇਹ ਜਕਾਰਾ ਗਜਾ ਕੇ ਵੰਗਾਰ ਪਾਈ ਸੀ ਕਿ ਕਲਗੀਆਂ ਵਾਲੇ ਦਾ ਜਕਾਰਾ ਸੁਣੋ ਔਰ ਵਾਪਸ ਪਰਤੂ ਆਪਣੀ ਚੌਂਕੀ ਤੇ। ਔਰ ਇਹ ਹਕੀਕਤ ਹੈ ਕਿ ਉਹ ਜਿਹੜਾ ਜਕਾਰਾ ਹਿੰਦੂ ਕੈਪਟਨ ਨੇ ਛੱਡਿਆ ਉਸ ਨੂੰ ਸੁਣ ਕੇ ਭੱਜਦੇ ਹੋਏ ਫੌਜੀ ਫਿਰ ਵਾਪਸ ਆਏ ਔਰ ਇਸ ਚੌਂਕੀ ਤੇ ਆ ਕੇ ਫਿਰ ਹਿੰਦੁਸਤਾਨ ਦੀ ਫੌਜ ਨੇ ਕਬਜ਼ਾ ਕੀਤਾ। ਆਓ ਇਹ ਕਲਗੀਆਂ ਵਾਲੇ ਦੀ ਬਖਸ਼ਿਸ਼ ਕੀਤੀ ਹੋਈ ਨਾਦ ਇਹ ਜਕਾਰਾ ਸਾਰੇ ਰਲ ਕੇ ਆਪਾਂ ਗਜਾਈਏ।

ਪੜ੍ਹੀਦਾ ਹੈ ਜਿੱਥੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਕੇ ਆਉਂਦਾ, ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਆਓ ਸਾਰੇ ਪਿਆਰ ਨਾਲ, ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਓ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਸਤਨਾਮ ਸ੍ਰੀ ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ। ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਢੀ। ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਢ ਕਿਉਂ ਨਹੀਂ ਦਿੱਤਾ ਜੀ? ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਮੇਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ, ਤੁਹਾਡੇ ਅੰਦਰ ਸਿੱਖ ਹੈ ਤਾਂਹੀਓ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂਹੀਓ ਦੂਰਿਓ ਨੇੜਿਓ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ। ਇਹ ਹਿਰਦੇ ਵਿੱਚ ਸਿੱਖ ਹੈ, ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਵਸਤੂ ਉਹੀ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ। ਸਿੱਖ ਹੋਵੇ ਸਾਈ ਵਸਤ ਪ੍ਰਾਪਤ ਹੋਈ ਜਿੱਤ ਛੇਤੀ ਮਨ ਲਾਓ। ਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ, ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ। ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਤੇ ਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ। ਜੋ ਗੁਰਮੁਖ ਪਹੁੰਚ ਸਕਦੇ ਹੋਣ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜ੍ਹੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ ਮਿਟੇ ਪਾਪ। ਸਾਰੇ

ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕਨਕ ਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਆਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ ਪੈਤੇ ਨਿਰਭਉ ਹੋਏ ਵਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹਲੇ ਬਸਤ ਗੜਾਈ ਤਾਕੋ ਪਿੰਨ ਨਾ ਕਹਿਣਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਵਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸਨ ਕਾਢਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਲਤ ਬਹੁਪਾਤ ਕਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨਾ ਕੋਏ ਸਰਬ ਜੀ ਆਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਟ ਆਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਹਿਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਬਿਛਾਣੇ ਜਿਸਕੀ ਮਹਿਮਾ ਕੌਣ ਬਖਾਨੋ ਜਿਸਕਾ ਗੁਣ ਕੈ ਏਕ ਨਾ ਜਾਨੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨੇ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੇ ਦਰਸ ਸਭ ਪਾਪ ਮਿਠਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨਾ ਹੋਵੀ ਤੇਰਾ ਨਾਨਕ

ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਲਫ਼ਜ਼ ਲਿਖਾਏ ਜਿਹੜੇ ਕਿ ਇਤਿਹਾਸਕ ਲਫ਼ਜ਼ ਹਨ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਨਾਂ ਤੇ ਸਿੱਕਾ ਨਹੀਂ ਚਲਾਇਆ, ਬਲਕਿ ਧੰਨ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ

ਦੋ ਆਲਮ ਕਹਿੰਦੇ ਨੇ ਦੋ ਜਹਾਨ ਤੇਗੇ ਤੇਗੇ ਕਿਹਾ ਹੈ ਤਲਵਾਰ ਨੂੰ ਕਿਰਪਾਨ ਨੂੰ ਨਾਨਕ ਸਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਨ ਫਜਲੇ ਸੱਚਾ ਸਾਹਿਬ ਅਸਤ ਫਜਲੇ ਕਹਿੰਦੇ ਨੇ ਮਿਹਰ ਕਿਰਪਾ ਇਹਨਾਂ ਦੋਨਾਂ ਲਾਈਨਾਂ ਦਾ ਅਰਥ ਇਹ ਸਿੱਕਾ ਦੋਹਾਂ ਜਹਾਨਾਂ ਵਾਸਤੇ ਹੈ ਗੁਰੂ ਨਾਨਕ ਦੇਵ ਜੀ ਦੀ ਤਲਵਾਰ ਨਾਲ ਅਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ ਇਹ ਸਿੱਕਾ

ਇਹ ਜਿਹੜਾ ਸਿੱਖ ਰਾਜ ਦਾ ਸਿੱਕਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਦੁਆਰਾ ਮੈਂ ਚਾਲੂ ਕਰ ਰਿਹਾ। ਇਸ ਰਾਜ ਵਿੱਚ ਸਭ ਬਰਾਬਰ ਨੇ, ਇੱਥੇ ਸਾਰਿਆਂ ਨੂੰ

ਇਹਨਾਂ ਛੋਟੇ ਛੋਟੇ ਬੱਚਿਆਂ ਦੀ ਮੌਤ ਹਿਰਨੀ ਦੇ ਨਾਲ ਲਕਸ਼ਮਣ ਦੇਵ ਨੇ ਦੇਖੀ, ਉਹਦੇ ਮਨ ਤੇ ਅਜਿਹਾ ਅਸਰ ਹੋਇਆ ਕਿ ਉਸਨੇ ਘਰ ਬਾਰ ਛੱਡ ਦਿੱਤਾ। ਇਸ ਦੁਨੀਆਂ ਤੋਂ ਉਸਦਾ ਜੀ ਭਰ ਗਿਆ, ਪਹਿਲਾ ਸੰਨਿਆਸੀ ਬਣਿਆ, ਉਸਦਾ ਨਾਂ ਨਾਰਾਇਣ ਗਿਰੀ ਪੈ ਗਿਆ, ਫਿਰ ਬੈਰਾਗੀ ਬਣਿਆ, ਯੋਗ ਸਿੱਖਿਆ ਲਈ, ਫਿਰ ਮਾਧੋ ਦਾਸ ਬੈਰਾਗੀ ਬਣ ਗਿਆ। ਕਈ ਜਗ੍ਹਾ ਹੁੰਦਾ ਹੋਇਆ ਦੱਖਣ

ਇਹ ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ ਜਿਸ ਨੂੰ ਮੈਂ ਬੜੀ ਕੋਸ਼ਿਸ਼ ਕੀਤੀ।

ਵਰਿਆਂ ਤੱਕ ਯੋਗ ਸਾਧਨਾ ਵਿੱਚ ਮਗਨ ਰਿਹਾ ਸੀ। ਇਸ ਤਪੱਸਿਆ ਦੁਆਰਾ ਉਹਦੀ ਆਤਮਾ ਜਾਗ ਪਈ ਸੀ। ਉਸ ਦੇ ਅੰਦਰ ਪਵਿੱਤਰਤਾ ਸੀ, ਸਫਾਈ ਸੀ, ਉੱਚਤਾ ਸੀ। ਇਸ ਜਾਗ੍ਰਿਤ ਆਤਮਾ ਨੇ ਗੁਰੂ ਮਹਾਰਾਜ ਜੀ ਨੂੰ ਵੇਖਦੇ ਸਾਰ ਹੀ ਪਹਿਚਾਨ ਲਿਆ। ਉਸ ਮਹਾਂਪੁਰਖ ਬਾਰੇ ਵੀ ਇਸ ਮਾਧੋਦਾਸ ਬੈਰਾਗੀ ਨੇ ਸੁਣਿਆ। ਉਹ ਮਹਾਂਪੁਰਸ਼ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਤਿਲਕ ਅਤੇ ਜੰਜੂ ਦੀ ਰੱਖਿਆ ਲਈ ਦਿੱਲੀ ਚਾਂਦਨੀ ਚੌਕ ਵਿਖੇ ਆਪਣਾ ਸਿਰ ਦਿੱਤਾ।

ਅਤੇ ਮੁਸਕਰਾਉਂਦੀ ਆਵਾਜ਼ ਵਿਚ ਆਖਿਆ, ਮੈਂ ਗੋਬਿੰਦ ਸਿੰਘ ਹਾਂ। ਬੈਰਾਗੀ ਨੇ ਫਟੀਆਂ ਫਟੀਆਂ ਅੱਖਾਂ ਨਾਲ ਉਨ੍ਹਾਂ ਵੱਲ ਤੱਕਿਆ ਜਿਨ੍ਹਾਂ ਨੂੰ

ਅਤੇ ਉਸਦੇ ਤਪ ਦੁਆਰਾ ਕਠੋਰ ਬਣੇ ਹੋਏ ਸਰੀਰ ਨੂੰ ਇਉਂ ਤੱਕਿਆ ਜਿਵੇਂ ਉਹਨਾਂ ਦੀਆਂ ਅੱਖਾਂ ਦੋ ਹੱਥ ਹੋਣ ਅਤੇ ਉਸ ਨੂੰ ਘੁੱਟ ਕੇ

ਜੋਰਾਵਰ ਸਿੰਘ ਫਤਿਹ ਸਿੰਘ ਜਿਨ੍ਹਾਂ ਦੀ ਉਮਰ 6 ਸਾਲ 7 ਸਾਲ ਦੇ ਲਗਭਗ, ਉਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਮਾਧੋ ਦਾਸ ਨੇ ਸੁਣੀਆਂ, ਉਹਦੀਆਂ ਅੱਖਾਂ ਵਿੱਚ

ਪੰਜ ਸਿੰਘ ਅਨੇਕਾਂ ਵਸਤੂਆਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਨਾਦੇੜ ਤੋਂ ਗੋਦਾਵਰੀ ਦੇ ਕੰਢੇ ਤੋਂ

ਸਾਰਿਆਂ ਦੇਵਤਿਆਂ ਨੂੰ ਬੁਲਾਇਆ ਪਰ ਭਗਵਾਨ ਸ਼ੰਕਰ ਨੂੰ ਨਹੀਂ ਬੁਲਾਇਆ। ਸ਼ਿਵਜੀ ਭਗਵਾਨ ਕੈਲਾਸ਼ ਪਰਬਤ ਤੇ ਸਨ, ਉਹ ਸਾਰਾ ਤਮਾਸ਼ਾ ਦੇਖ

ਪੰਜਾਬ ਵੱਲ ਤੋਰਿਆ ਜਿਹੜਾ ਕਿਆਮਤਾਂ ਜਗਾਉਂਦਾ ਪਚਾਲ ਲਿਆਉਂਦਾ ਖੂਨ ਦੀਆਂ ਨਦੀਆਂ ਵਗਾਉਂਦਾ ਹੋਇਆ ਪੰਜਾਬ ਵੱਲ ਵੱਧ ਤੁਰਿਆ। ਕਿਸੇ ਨੇ ਪੁੱਛਿਆ ਬੰਦਾ ਸਿੰਘ ਤੁਸੀਂ ਇਹ ਕੀ ਕਰ ਰਹੇ ਹੋ ਤਾਂ ਬੰਦਾ ਸਿੰਘ ਬਹਾਦਰ ਨੇ ਕਿਹਾ ਮੈਂ ਆਪਣੇ ਵਾਸਤੇ ਕੁਝ ਨਹੀਂ ਕਰ ਰਿਹਾ ਮੈਂ ਜ਼ਾਲਮਾਂ ਦਾ ਨਾਸ਼ ਕਰ ਰਿਹਾ ਉਹਨਾਂ ਕਿਲਿਆਂ ਨੂੰ ਢਾ ਕੇ ਢੇਰੀ ਕਰ ਦਿਆਂਗਾ ਜਿਨ੍ਹਾਂ ਵਿਚ ਜ਼ੁਲਮ ਹੁੰਦੇ ਨੇ ਉਹ ਸ਼ਹਿਰ ਤਬਾਹ ਕਰ ਦਿਆਂਗਾ ਜਿਨ੍ਹਾਂ ਸ਼ਹਿਰਾਂ ਵਿਚ ਮਜ਼ਲੂਮਾਂ ਨੂੰ ਜ਼ਾਲਮ ਤੰਗ ਕਰਦੇ ਨੇ ਇਹ ਕਹਿੰਦਾ ਹੋਇਆ ਬੰਦਾ

ਜਿਨ੍ਹਾਂ ਦੀ ਉਮਰ 8 ਸਾਲ ਤੋਂ ਵੀ ਥੱਲੇ, ਉਹਨਾਂ ਜਿਉਂਦਿਆਂ ਨੂੰ ਇੱਥੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਨਜ਼ਾਰਾ ਅੱਖਾਂ ਸਾਹਮਣੇ ਆਇਆ, ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਫੌਜੀਆਂ ਨੂੰ ਵੰਗਾਰਦਿਆਂ ਹੋਇਆ ਆਖਿਆ, ਇਹੋ ਹੀ ਉਹ ਸਰਹੰਦ ਹੈ ਜਿਸ ਜਗ੍ਹਾ ਮੇਰੇ ਗੁਰੂ ਦੇ ਨੰਨੇ ਨੰਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਚੁਣਿਆ ਗਿਆ। ਮੈਂ ਚਾਹੁੰਦਾ ਇਸ ਸ਼ਹਿਰ ਦਾ ਨਾਮ ਨਿਸ਼ਾਨ ਮਿਟਾ ਦੇ। ਵਜ਼ੀਰ ਖਾਨ, ਉਹਦੇ ਅਹਿਲਕਾਰ ਸਭ ਖਤਮ ਕਰ ਦਿਓ। ਨੀਹਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਦੇਖੋ ਕੋਈ ਦੀਵਾਰ ਨਾ ਰਹੇ, ਕੋਈ ਮਕਾਨ ਨਾ ਰਹੇ, ਕੋਈ ਕਿਲਾ ਨਾ ਰਹੇ, ਕੋਈ ਛੱਤ ਨਾ ਰਹੇ। ਹਲ ਚਲਾ ਦਿਓ, ਇਸ ਸ਼ਹਿਰ ਨੂੰ ਮਿੱਟੀ ਚ ਮਿਲਾ ਦਿਓ। ਦੇਖਦਿਆਂ ਦੇਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਸਰਹੰਦ ਤੇ ਹਮਲਾ ਕਰ ਦਿੱਤਾ। ਵਜ਼ੀਰ ਖਾਨ ਆਪਣੇ

ਦਿੱਤੇ, ਸ਼ਹਿਰ ਨੂੰ ਢਾ ਢੇਰੀ ਕਰ ਦਿੱਤਾ। ਵਜ਼ੀਰ ਖਾਨ ਉਹ ਵੀ ਮਾਰਿਆ ਗਿਆ, ਉਹਦੇ ਵਜ਼ੀਰ ਅਹਿਲਕਾਰ ਜਰਨੈਲ ਸਿਪਾਹੀ ਸਭ ਮਾਰੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਫਤਿਹ ਕੀਤੀ ਅਤੇ ਜਿਸ ਵਕਤ ਸਰਹੰਦ ਨੂੰ ਫਤਿਹ ਕੀਤਾ ਉਹਦੀ ਇੱਟ ਨਾਲ ਇੱਟ ਵਜਾ ਦਿੱਤੀ ਔਰ ਫਿਰ ਫਤਿਹ ਦਾ ਡੰਕਾ ਵਜਾ ਕੇ ਇਹ ਨਹੀਂ ਕਿਹਾ ਕਿ ਮੈਂ ਜਿੱਤਿਆ, ਹੱਥ ਜੋੜੇ ਤੇ ਕਹਿਣ ਲੱਗੇ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਦੀ ਕਿਰਪਾ ਦੁਆਰਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅੱਜ ਮੈਂ ਬਦਲਾ ਲੈ ਲਿਆ ਔਰ 7 ਸਾਲ ਜ਼ੁਲਮ ਦੇ ਖਿਲਾਫ ਤਬਾਹੀ ਅਤੇ ਬਰਬਾਦੀ ਦਾ ਇਹ ਤੂਫਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਠਾਈ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਬੇਸ਼ੱਕ ਆਪ ਨਾ ਰਿਹਾ ਪਰ ਤੁਰਕਾਂ ਦੀ ਹਕੂਮਤ ਨੂੰ ਉਸਨੇ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਅਤੇ ਜਦੋਂ ਫਤਿਹ ਕੀਤੀ, ਤੁਰਕਾਂ ਦੀ ਹਕੂਮਤ ਖਤਮ ਕੀਤੀ ਤਾਂ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਿੱਖ ਰਾਜ ਦਾ ਪਹਿਲਾ ਸਿੱਕਾ ਚਲਾਇਆ ਔਰ ਉਸ ਤੇ ਆਪਣਾ ਨਾਮ ਨਹੀਂ ਗੁਰੂ ਦਾ ਨਾਮ ਲਿਖਾਇਆ। ਸਿੱਕਾ ਜਦ ਹਰ ਦੋ ਆਲਮ ਤੇਗੇ ਨਾਨਕ ਸਾਹਿਬ ਅਸੂ, ਇਹ ਸਿੱਕਾ ਦੋ ਜਹਾਨਾਂ ਵਾਸਤੇ ਹੈ, ਗੁਰੂ ਨਾਨਕ ਦੀ ਤਲਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ।

ਖਾਲਸਾ ਪੰਥ ਧਰਮ ਦੇਸ਼ ਕੌਮ ਦੀ ਰੱਖਿਆ ਵਾਸਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਪੈਦਾ ਕੀਤਾ ਇਹੋ ਹੀ ਮਕਸਦ ਬਾਬਾ ਬੰਦਾ ਸਿੰਘ ਬਹਾਦਰ ਨੇ ਅਪਣਾਇਆ ਅਤੇ ਆਪਣਾ ਆਪ ਗੁਰੂ ਦੇ ਆਸ਼ੇ ਅਨੁਸਾਰ ਗੁਰੂ ਦੀ ਸੇਵਾ ਕਰਦਿਆਂ ਹੋਇਆ